ਹਾਂਜੀ ਹਲੀ ਮਤ ਗੰਡਮ ਨਮਕ ਤੇ ਮੈਸੇਜ ਵਾਲੀ ਗੱਡੀ ਰਮਨ ਨਾਲ ਰੋਡ ਜਾ ਸ਼ੁਕਰੀਆ ਥੈਂਕ ਯੂ ਬੰਡਲ ਆਫ ਥੈਂਕ ਦਸਕਾਰ ਦਸ ਦਸਕਾਰ ਕੇ ਕਹਿਣਾ ਛੇ ਦ ਕਰਨ ਹਨ ਪਵਾਸ ਬਨ ਦਾ ਟਫੇ ਹੋ ਰਿਹਾ ਹੋਈ ਸ਼ੋਰ ਅਸ ਖਬਰ ਜ਼ਰੀ ਪਖਮ ਕੇ ਦ ਬਿਲਤੁਨ ਸੋਜੇ ਦਮਾ ਸਕੁਨ ਦੇਤਾ ਤਾ ਮੁਬਾਰਕ ਸ਼ੀ ਮਾ ਤਾ ਕਬੂਲ ਦਿਸਤਾ ਜ਼ਮੀਨ ਡੋ ਗਮੁਨਾ ਮਾ ਤਾ ਕਬੂਲ ਦਿਸਤਾ ਪਮੀਨਾ ਕੇ ਗਮੁਨਾ ਪਮੀਨਾ ਕੇ ਦਰਦੁਨਾ ਸਲਾਮ ਬਾਈ ਸੰਗ ਹੈ ਨਿਮਰਾ ਜਾਨ ਮੇਰੇ ਸੋਬੇ ਨਾ ਹਮੇਰਾ ਹੰਤ ਸਲਾਮ ਵਾਲੀਕੁਮ ਅਸਲਾਮ।

0: ਗਰਮੀ ਹੋ ਜਾਂਦਾ ਹਰ ਬੰਦਾ ਦੇਖੀਏ ਨਾ ਗਰਮੇ ਮੌਸਮ ਕੇ ਹੋਗਾ ਗਰਮੀ ਨਾ ਕੀ ਲੇਕਿਨ ਮੌਸਮ ਉਸ ਅਗਰ ਅੰਗੇ ਪ੍ਰੋਪਰਲੀ ਲਗ ਚੇਂਜੇ ਨਾ ਦੇ ਨੋ ਗਰਮੀ ਲਗ ਲਗ ਚੰਦ ਨੂੰ ਮਹਿਸੂਸ ਹੀ ਗਏ
1: ਸਹੀ ਡੇਰ ਕੁਲ ਮੈਸੇਜ ਜੀ ਡੇਰ ਕੁਲ ਪੈਗਾਮ ਆਓ ਅਗਰ ਚਾਹਤਾ ਜੀ ਕਮਦਨ ਕਦਰ ਕੀ ਚੇ ਦਚਾ ਮੋਰ ਪਲਾਟ ਕਮਦਨ ਜੰਦੀ ਨਹੀਂ ਚਾਸਰਜ ਕਮਦਨ ਆ ਗਈ ਮੋਰ ਪਲਾਟ ਨਹੀਂ ਹੋ ਨੋ ਡੇਰ ਜ਼ਬਰਦਸਤ ਮੈਸੇਜ ਕਾ ਬਿਲਕੁਲ ਸਹੀ ਹੈ ਭਾਈ ਜੀ ਅੱਲਾ ਫਾਮਾਨ ਓਕੇ

ਵੈਲਕਮ ਹਿਨਾ ਦਸ਼ਵੇੜੀ ਫਰਦ ਚਾਰਸਦੀ ਲੋਯਸ਼ੀ ਸਲਾਮ ਬਈ ਸੰਗਈ ਦਿਰ ਖਿਸਤਾ ਮੌਸਮ ਦੇ ਕਨਾ ਜ਼ਰਾਹਤ ਯਮ ਦਮੰਦਿਨਾ ਲੋਯਸ਼ ਰਾਹਤ ਅਸਲਾਮ ਅਲੈਕੁਮ ਸੰਗਈ ਨਾਦੀਆ ਦੇ ਟੂਪੀ ਨਾਦੀਆ ਡੀਰੇ ਮਿਹਰਬਾਨੀ ਸ਼ੁਕਰ ਉਸ ਟੂਲ ਖਦੀ ਮਾਸ਼ਾਅੱਲਾ ਨਾਦੀਆ ਲੋਯਸ਼ੀ ਸਲਾਮ ਬਾਸਿਤ ਬਾਸਿਤ ਬਈ ਸੰਗਈ ਆਗਾ ਗਿਫਟੁਨਾ ਸਰਾ ਦੀ ਸੋਕੁਰਜ਼ੋਨਾ ਨੋ ਬਸ ਦ ਮੁਹਤਰਮ ਸਿਮਨੀ ਗਿਫਟੁਨਨ ਦੀ ਰਾਸਰਾ ਦ ਗੁਲ ਗੁਲ ਅਲੀ ਗਿਫਟੁਨਨ ਦੀ ਰਾਸਰਾ ਨੋ ਸ਼ੁਕਰ ਤਲਾਸ਼ਮ ਬਿਆ ਵਰਸ ਰਕੂਰ ਕਾ ਗੁਹਾ ਸਲਾਮ ਵਾਲੇਕੁਮ ਸਲਾਮ ਬਈ ਜਮਾ ਸਲਾਮ ਲੀਲਾ ਦ ਪੜਾਂਗਾਰ ਧੀਰੇ ਮਿਹਰਬਾਨੀ ਸਲਾਮ ਬਾਸਿਤ ਬਈ ਸੰਗਈ ਮੀ ਸਟੂਡੈਂਟ ਰਮੇਸ਼ ਖਾਨ ਫਰਮ ਪੇਸ਼ਾ ਵੈਲਕਮ ਮਲੇਕ ਦਸ਼ਵੜੀ ਬਾਸਿਤ ਬਈ ਸਲਾਮ ਹੈਰਾ ਦ ਜ਼ੋਨਾ ਹਬੀਬੁੱਲਾ ਦ ਜੁਲਗ੍ਰਾਮ ਨਾ ਸਲਾਮੁ ਨਵਾਇਮ ਵਾਲੇਕੁਮ ਅਸਲਾਮ ਡੀਰ ਮਿਹਰਬਾਨੀ ਸੁਮਰ ਲਿਸਨਰ ਹਮ ਕਦਾ ਟਾਈਮ ਜ਼ਮੂ ਪ੍ਰੋਗਰਾਮ ਮੂਰੀ ਤੁੰਗਾ ਤੇ ਮੈਸੇਜ ਕੋ ਖਗੂਦ ਅਸਤਾ ਸਟੂਲ ਲਗਨ ਡੀਰ ਜਾਤ ਮਰਨਾ ਸਲਾਮ ਬਾਸਿਤ ਅਲੀ ਬਈ ਸੰਗ ਨੂਰ ਖੇਰ ਦੇ ਮਾ ਤਵਿਲ ਕਮੋ ਕਾ ਪਲੀਜ਼ ਮਾਰੀਆ ਮਲਕ ਫਰਾਮ ਬਾਖੇਲ ਵਾਹ